0: adik.
1: Garata sujumhuria ke kara revenue mai ki ga avstas Ibrahim Rashid Musa ke konful ke izzat ke fatta efho izzat ke har erung mihar izzat ke liung tepani
2: nisha izzat ye ke izzat ke beya avstas Ibrahim Rashid Musa bara ikhlas se kamaib gata hun ya mubarak wadi dannam ਮਿਆਂ ਸਾਹਿਬ ਨੂੰ ਰਾਈਸ ਜਮਹੂਰੀ ਗਾਜੀ ਨੂੰ ਫੋਟੋ ਫੜੇ ਨਿੰਗੇ ਮਾ ਵੜਾਂ ਦੇ ਬੁਮਾ ਨਿਸ਼ਾਨ ਇੱਜ਼ਤ ਦੀ ਨੂੰ ਇੱਜ਼ਤ ਕੇ ਬਰੀਆ ਅਨਸਤਾਜ਼ ਇਬਰਾਹਿਮ ਸ਼ੀਦ ਮੂਸਾ ਗੇ ਆਇਦਾ ਗੇ ਬੇਫੁਣ ਦੰਨਮ ਦਰਕਬਲੋਂ ਫਾਤਮਤ ਰਜ਼ਨਾ ਦਾਮੀ ਦਰਕਬਲੋਂ ਅਲੀ ਸ਼ਰੀਫ ਦਰਕਬਲੋਂ ਮਰੀਮ ਰਜ਼ਾਨ ਕਾਫ ਦਰਕਬਲੋਂ ਅਹਿਮਦ ਜੁਮਾਨਾ ਆਦਿ ਆਦਿ ਕਾਫ ਦਰਕਬਲੋਂ ਆਇਸ਼ਤ ਲੁਜੈਨਾ ਅਹਿਮਦ